ਮਾਈ ਦਾਤ ਖੁਦਾ ਦੀ ਹੁਣ ਬੰਦੇ ਦੇ ਪਰਵਾਹ ਨੀ ਅੱਗੇ ਬੇਪਰਵਾਹ ਦਾਤ ਖੁਦਾ ਦੀ ਅੱਗੇ ਬੇਪਰਵਾਹ ਦਾਤ ਖੁਦਾ ਦੀ ਹੁਣ ਬੰਦੇ ਬੇਪਰਵਾਹ ਨੀ ਖਿਲਾਰ ਕੇ ਜਾਲੇ ਜ਼ੁਲਫਾਂ ਦੇ ਹੱਥ ਕਰਿਆ ਬਿਲਵਾਨੀ ਬਣ ਵਕੀਲ ਝਗੜ ਦੇ ਬਣ ਵਕੀਲ ਝਗੜ ਦੇ ਬਣ ਬਹਦੇ ਆਪ ਗਵਾਰਨੀ ਹਸੀ ਨੂੰ ਵੀ ਜਜਲੀ ਦਰਹਿਲ

ਗੱਡੀਆਂ ਸਾਜਾ ਖੋਲ ਨਮਾਹੀਨ ਤੇਰੀਆਂ ਸਾਰੀਆਂ ਸੈਸੇ ਗੱਡੀਆਂ ਅੱਖੀਆਂ ਚਟਕ ਪਟਕ ਵਿੱਚ ਲੱਗ ਰਹੀਆਂ ਤੇ ਪੈ ਗਈਆਂ ਚੀੜੀਆਂ ਗਲੀਆਂ ਅੱਖੀਆਂ ਸੇ ਮਾਤਾਮ ਸੁਹਾਵਲ ਵੱਲ ਯਾਦ ਵਧਿਆਨ ਤੇਰੀਆਂ ਗੱਡੀਆਂ ਗੁਲਾਮ ਫਰੀਦਾ ਅਸਾਂ ਖੁਸ਼ ਕਿਉਂ ਨਾ ਵਸੂੰ ਹਿੰਨ ਨਾਲ ਸਜਣ ਤੇ ਦੇ ਗੱਡੀਆਂ ਉਹ ਤਾਰ ਸਲਾਮਤ